0: ਇਹ ਕਹਿ ਤਾ ਜੀ ਲਾਦਾ ਕਹਿ ਕੇ ਜਮ ਲਾ ਚੰਗ ਉਜੀ ਕੀ ਬੋ ਛੰ ਯੇ ਸਾਰੇ
1: ਨਾ ਲਾ ਕੀ ਬੋ ਛੋ ਲਾ
0: ਲਾ ਬੋ ਲਾ ਤੇ ਤੇਨੇ ਸਿੰਗ ਤੋ ਮੰਗ ਤੋ ਜ਼ ਕੁਸੂ ਸੇ ਦਾ ਛਾਵ ਲੰ ਤੋ ਛੋ ਜੀ ਕਿਸ ਬੋ ਲੁਜ ਤਾ ਦੇ ਬ ਮਿਨੇ ਛੁਨੇ ਮੇ ਕਾ ਬੇ ਯਾਨੇ ਮੇ ਸੇ ਸੇ ਰਸੇ ਯੰ ਨੇ ਯਾ ਮੋ ਜੁ ਮੇ ਤੇ ਜੰਗਾਂ ਜ਼ੋਬੂ ਲੀ ਛੇ ਦੇ ਯੋ ਆ ਸ਼ੋ ਸੇ ਯੇ ਨੇ
1: ਲੈਸੇ ਨਿਮ ਕੇ ਲਾ ਗੇ ਨੇ ਮਿੰਚ ਯਾ ਵਾ ਸ਼ਰਾ ਸੋਨਾ ਸਤਾ ਜੇ ਨਾ ਸ਼ੋ ਯੀ
0: ਲਾ ਤੋ ਜੀ ਕੁਸ਼ੀ ਨਾ ਗੋ
1: ਸ਼ਿਦੇਂ ਜਾ ਗੋ ਲਾ
0: ਲਾ ਸ਼ੋ
2: ཁྱི ada wamule chi ada chunzum chi tiloga na yubi sonam jojo wangje le chi sonam tsaji le chi sonam tawala chi tawala chi tawatsiring le chi pasang dob la chi tukte we se le chi lota na yubi lobsang le chi lingje na yubi kombo to chi le da chile rita la la puya yin la
1: no la a
2: ti gla sunse chi pu na na thise yota la
1: kirang ya sunse ha chedi na yin na
2: yema pa zang le tang ka si ta
1: Nese?
2: Nyam ta se no na la.
1: No la, ta se na la.